0: ਸਰਸ ਨਰਸੀ ਮਹਿਤਾ ਨੇ ਪ੍ਰਭਾ ਕਿਹਾ ਮੇਰੇ ਬਾਈ ਨੇ ਪ੍ਰੇਮ ਭਾਵਨਾ ਨੇ ਕਬੀਰ ਨੇ ਨਿਰਭਰ ਵਾਲੀ ਤੁਹਾਡੇ ਤਰੇ ਬੱਚੇ ਤੁਹਾਡੇ ਲਾਗਣੇ ਹੋ ਗਏ ਗਾਇਨ ਨੇ ਕਿਵੇਂ ਰੀਤੇ ਸੰਤੁਲਿਤ ਕਰੋ
1: ਨਰਸੀ ਮਹਿਤਾ ਨੇ ਪ੍ਰਭਾ ਕੇ ਗਾਈਏ ਪਰ ਨਰਸੀ ਮਹਿਤਾ ਜੇਰ ਕੇ ਪ੍ਰਭੂ ਨੇ ਆਰਾਧ ਕਰਤਾ ਹੋਇਆ ਉਹ ਭਾਵ ਵਾਲੀ ਸਵਰ ਮਾਂ ਪੁੱਤਰ ਦਾਤਾ ਹੋਇਆ ਕਿ ਵੈਸ਼ਨਵ ਜਨਤਾ ਪਹਿਲੇ ਪਏ ਗੁਰੂ ਪਾਏ ਜਾਈ ਰਹੇ ਬਰਾਬਰ ਪੁੱਤਰ ਰੋਟੀ ਪਦਾਰਥ ਮੋਟੋ ਬ੍ਰਹਮ ਲੋਕ ਮਾਂ ਨਹੀਂ ਰਹੇ ਇਹ ਜੇ ਭਾਵ ਸੀ ਪ੍ਰਭੂ ਪ੍ਰਸ਼ਨ ਨੂੰ ਬੱਤੀ ਭਾਵ ਸੀ ਇਹਨੇ ਭਾਵ ਵਾਲੀ ਅਨੇ ਇਹ ਦੇਖਣਾ ਚਾਹੁੰਦੀ ਨਰਸੀ ਮਹਿਤਾ ਜੇ ਭਾਵ ਸੀ ਪ੍ਰਭੂ ਨੇ ਆਰਾਧ ਕਰਨਾ ਆਰਾਧ ਜੀ ਆਪਾਂ ਜਿੰਦਾ ਨਹੀਂ ਕਰੋ ਪ੍ਰਭਾ ਕਿਆ ਪ੍ਰਭਾ ਦਾ ਨਕਸ਼ਾ ਵਾਲੇ ਜਾਗਣੀ ਜਾਗਣਾ ਕ੍ਰਿਸ਼ਨ ਗੁਰੂ ਬਰਾਬਰ ਇਹਦੇ ਜਿੱਤੇ ਮੇਰਾ ਬਾਈ ਪਰ ਸੀ ਇਹ ਪ੍ਰੇਮ ਲਕਸ਼ਣਾ ਬੱਤੀ ਨਾਲ ਸੀ ਪ੍ਰਭੂ ਕ੍ਰਿਸ਼ਨ ਬੱਤੀ ਨਾਲ ਅਨੇ ਇਹ ਇਹਨੇ ਪ੍ਰੇਮ ਵਾਲੀ ਬਾਣੀ ਮਾਂ ਪੋਤਾਨੇ ਅਭਿਵ੍ਯਕਤਿ ਰਚੋ ਕਰੇ ਮੇਰੇ ਭਗਵਾਨ ਨੇ ਲਿਖਿਆ ਸੀ ਅਨੇ ਬੀਜੋ ਰਹੀ ਕਿ ਮੇਰਾ ਬਾਈ ਨਾਲ ਬਜਣਾ ਆਪਣੇ ਪ੍ਰੇਮ ਭਗਤਿ ਕਬੀਰ ਸਾਹਿਬ ਅਨੇ ਕਬੀਰ ਸਾਹਿਬ ਨਾਲ ਕਬੀਰ ਸਾਹਿਬ ਨਾਲ ਇਹ ਨਿਰਗੁਣ ਵਾਲੀ ਨਾਲ ਸੀ ਕਬੀਰ ਕਬੀਰ ਕੁਆ ਹੈ ਕਿ ਜੇ ਪੰਜਿਆਰੇ ਹਨੇ ਇੱਕ ਬਰਤਨ ਨਿਆਰੇ ਨਿਆਰੇ ਬਲੇ ਮਗਰ ਪਾਣੀ ਸਭ ਨੇ ਇੱਕ ਕਬੀਰ ਨੇ ਵਾਣੀ ਨਿਰਗੁਣ ਵਾਣੀ ਹੁਆ
0: ਤਬੇ ਪ੍ਰਭਾਤੀ ਹਮਾਰੇ ਸ਼ੋਤਾ ਮਿੱਤਰ ਵਾਟੇ ਗਈ ਬਤਾਓ ਸ਼ੋ